ਪ੍ਰਵਾ ਨਮ ਇਹ ਫੇਮ ਬੋਨ ਨੁਖਰੇ ਫਦ ਲੁਨ ਫਿਨ ਖਮਗਾ ਲਵੈ ਫੀ ਮੁਹੇ ਫਾਹੇ ਤਿਅਬੈ ਮੀਹੁਨ ਸ਼ੁਕਰ ਨੁਖਰਨੀ ਕੀ ਵਹੀ ਯੇ।

ਪ੍ਰਭਾ ਨਮ ਇਹ ਫੇਮ ਬੋਨ ਨੁਖਰੇ ਫਦ ਲੁਨ ਫਿਨ ਖਮਗਾ ਲਵੈ ਫੀ ਮੁਹੇ ਫਾਹੇ ਤਿਅਬੈ ਮੀਹੁਨ ਸ਼ੁਕਰ ਨੁਖਰਨੀ ਕੀ ਵਹੀ ਯੇ।

0: ਮਰ ਜਾਈ ਮੱਕੀ ਕਿਤੇ ਦੌੜਨ ਮੇ ਕਮਾ ਦੇ ਤੇਰੇ
1: ਅਲਹਦੀ ਜਾ ਫੁਰਤਮ ਕਮ ਕਮ ਬਰ ਉਫਾ ਵੇਜ ਸਵਾਲ ਕੋਲੀ ਮਦ ਮਿੰ ਬਦਲ ਵੇਲੀ ਮ ਅੰਦੰਡ ਵਾਣੀ ਨੇ ਮ ਬਰ ਕਿਨ ਦੂ ਗਵਾਹ ਕ ਤਿਫਾ ਕੋਲੇ ਵੇ ਤਾ ਹਾ ਹਰ ਦੋਸ ਵਰ ਵੇਜ ਏ ਵਰ ਬੋੜ ਮਿ ਕਮ ਕਾ ਦੀ ਮਾ ਵੇਗੇ ਮਿਹ ਨੁਨੀ ਦੀ ਨੇ ਉਂਦ ਗੋ ਵੇ ਵਰ ਬਲ ਵੇ ਮਿ ਕਾ ਕੰਤ ਤਕ ਦੀ ਮਾ ਵਾਤਾ ਅੰਦੰਡ ਵਾਣੀ ਫੁਰਤਮ ਮ ਇਕ ਏ ਦੀ ਮਾ ਵੀ ਕੰਤ ਤਕ ਮ ਤਾਂ ਕੋਲ ਫੁੰ ਕੋ ਵਿਸਨਾ ਲੋ ਇਕ ਕਮ ਕ ਵਰ ਮੁਹਿੰਮ ਏ ਆਮ ਗੋਤੇ ਗਾ ਵਰ ਦੇਰ ਵੇ ਮੂਡ ਨੋਣੀ ਆਮ ਕਮ ਕੁਰਾ ਹਿ ਨੇ ਤੇ ਬਿਹਨ ਦਾਇਰ ਗ ਅਸਮੀ ਹੁਰੀਆ ਕਮ ਗ ਫਹਤ ਗ ਹੁੰਨਾ ਨ ਸਬਬ ਤਕ ਏ ਕੰ ਕੰ ਦੇਨੇ ਗਤੁੰ ਏ ਵਰ ਮੁਹਿੰਮ ਕਮ ਅਣੁ ਮੇ ਨ ਵਾਕਿ ਵਾ ਗੋਤੇ ਨੀਂਗੇ ekam kun araga tuma kiwas afas ekam kanu anda to furta me gen eba jehe kin ekam mi wani ema e dimavi kantata ka guli gen visnala iruga faha ga kurevi gen daane funko visnala afa mawara ane nasi visnun takaka mikal kantata ke faha ga kurevi daane kantata ke hure daane nuata emi ha ku beenu wa kantata ke beenu wa go takaka kantata ke numu ge sababun dimawa ane ehmi ma be hingamanu jehe go taka kamenuni derawa go taka kame dimawima e dimawa kantataka guligen wesen asane namas visnalo muhimu kamen e furutama mikankamuge aslu mi gos guleni mi kon kamaka to e gina hama dimalmena visnu nasi visnunta dima anneru ga wes ekantata gos nime dima jehe gosa gulene alumenge kommes beenu makano talme gabulu kura kamaka no talme na muhimmu wa kantata ko getereng ekantata ba goste ema hagigate ki nunide nuniduma nuota mood rangala no huruma hinghamu no jehuma kantata kura hinuma warubali umake mikankamu ge simtam mege gotan asufahag kurevene ei ehen kamaka guligen ekankan eyannani ehemi mahame kane mikaman sida gosa nidan masakke kuria sama nunididana ekam aslo ege root ga einna masale address kurawunima aslo bekankam ara ganna fase hawani ema arundanna wani futama hadija visnal devwache konkon kantatta kon kal hialta ketto abadu annani gina ginan annani takuraru kon annani kon kal dandi walagato ekhal kankam mi boda dima wani boda fuhi mi wani kine wa gadi gadi gato nuniyamo warbalikam mi husas wani kon kal kantatta ka kawluni mato kon visnumaka huregento mi kantatta mi annani ei ekankan afaha ga kure wunima e visnun annani kiwegento ekama me ਫੁੰਕੋ ਵਿਸਨੂ ਵਿਸ ਮੁਹਿਮੋ ਇਹ ਵਿਸਨਿਆ ਵਰਕਾ ਅਣਮੇਗਾ ਨਫਸਾ ਸੁਆਲ ਕੁਰੂੰ ਵਰ ਮੁਹਿਮੋ ਕਮੇਂ ਇਹ ਬੈ ਫਾਰ ਹਿਆਲ ਵਿਸਨੂੰ ਤੰ ਅਣਨੇ ਇਰੋਗ ਇਹ ਵਿਸ ਹੁਰੀਆ ਕਮ ਕੀ ਹਾਗੀ ਗਤੈਣੋ ਇਹ ਨਮ ਸਲਮੇ ਨਾ ਹੀਵਾ ਗਤੈਣੋ ਤਲਮੇ ਨਾ ਗਬੂਲ ਕੁਰੇ ਫੁੰਨ ਕੰਤ ਤੱਕ ਕ ਮੱਚ ਬਿਨਾ ਵੇਗੇ ਐਸਾਣੇ ਇਹ ਮੈਂ ਇਕੰਤ ਤ ਤੰ ਕੋ ਫੁੰਕੋ ਇਹ ਨਜ਼ਰੀਆ ਤ ਕੋ ਵਿਸਨਾ ਅਦੀ ਹਮੇ ਐ ਕੋ ਮੁਹਿਮੋ ਕਮੇਂ ਗੇ ਤੋ ਅਮਿਲ ਦੇ ਮਿਸਾਲ ਕ ਹੁਰੀਆ ਕਮ ਕੁਰ ਫਸੇ ਹਣ ਨੂ ਵੇਦਾਨ ਇਹ ਕਮ ਵਾਣਾ ਮਸਲਮੀ ਹੈ ਗੇ ਹੀ ਹੋ ਦੋ ਨੁਤ ਇਹ ਵੇਦੇਨ ਅਡੋ ਆਹਾਣ itura mi judge no ko criticize no ko misal ka adu ahane kala mi ha ka wah ka dakkagen no ta coach no ta arne si mahirege fanni mahirege irshada ekokurum wese muhimu kama ka vegen dana
0: khadija
2: abe
0: ki arde madhe wese ko mesche me eba itur ko lambe no fle madhe
3: ad mi hati chaslu warun ufa vechen eto ti wah ka recruitment na share kolli ma di mikahala platform ek ei aslu war a strong mi ha ka nuniya mu gina fahara share nu kurwen ka lecche ga wak ti hissa kurevi den rima faha kurevi ecche etere algorithm kuda ecche ed kollana eto mi haru mi algorithm na kurwen war a paver kudikud kantatta ke bes ebahuri eto mi kantatta kun ara gana mi har ti denne vi hain ahar duwa he timanna mi kamek ga mi har go through kura ta me ge maane ke aslu war a paver kantatta ke ਨਾਣੇ ਮੀਗੇ ਤੇਰੇਗਾ ਮੀ ਇੱਕੀ ਇੱਕਚਕ ਵੇਫ ਹੁੰਨਾਣੇ ਹਮ ਏਗਾ ਹਮ ਰੀਮਾ ਫਹਾ ਕੁਰੇਵਿੰ ਇੱਕਮ ਕੀ ਆਇਡੈਂਟੀਫਾਈ ਕੋਲੁੰ ਕੋਬਾਤੋ ਅਸਲੁ ਮਸਲੇ ਕੀ ਇੰਗੇਤੋ ਦੈਨ ਅਣਕਮ ਕੀ ਮਿਹਾਰ ਮੀ ਕੁਦੀ ਕੁਦੀ ਸਟੈਪਸ ਤਾਂ ਨਗੰ ਵਿੰ ਇੰਗੇਤੋ ਮਿਹਾਰ ਤਿਮੰਨ ਬੇਣੁ ਮਣੀ ਐਫ ਫਹਰੁ ਮਿਕੰਤ ਰੰਗਲ ਕੁਰਮੇ ਇਕਹਲ ਵਿਸਨੁ ਮੇ ਕੈਂਗੁਲੁ ਮੁਕੇ ਬਦਲੁਗਾ ਮਡੁ ਮਡੁੰ ਕੋਮਿਸ ਕਹਲ ਸਟੈਪ ਤਕੇ ਨਗਮੁੰ ਇਕੰਤ ਤਕੁੰ ਅਰਾ ਗਣਵੇਨ ਕਹਲ ਕਮੇ ਕੋਲੁੰ ਵਿ ਮਿਸਾਲ ਕਤਿ ਫਹਾ ਕੁਰੇਵਿ ਬੇਰਬਸ ਐਬਸਰ ਕ ਦਾਹਿਤੇ ਨੁਏ ਦੇਤੋ ඒක ಬದಲುಕ ಮಿಸಾಲಕ ರಟ್ಟೆನಕ್ಕೆ ಬೇರದ್ದಾ ಹಿನ್ನುವಾಕಮ ವಂಜ್ಯಾಮಂಗೇಗೆ ದೊರುಮಚ್ಚ ದೆಮಿನಿಟ್ ಅನ್ನುವಣಿ ಫಸ್ಟ್ ಮಿನಿಟ್ ಅನ್ನ ಮೆಸ್ ನಿಕುಮೆಲ್ಲ ನಿಕುಮೆಲ್ಲಿಮ ಫೆನ್ನಾಣೆ ಮಗುಮತಿಗ ಮೀಹುಂ ಉಳೆ ಗೊತ್ತಾ ಮಗುಮತಿಗ ದುವ್ವಾ ಎಚ್ಚಿಸ್ಸ ಏರು ಎಕ್ಕ ಮೀಹಾಗೆ ಮೈಂಡ್ ಕುಡಕೋ ಡಿವಿಯೇಟ್ ವೆಗೆಮ್ಮಿದಾನೆ ಏಕ ಮುಂದೆತ್ತ ಎಂ ಏವೆಸ್ ಅಳ್ಗೊಟ್ಮೆನ್ ನಮ್ಮ ಕುರೆವಿದಾಣ ಕಮ್ಮೆ ಅಣಕಮ್ಮ ಕಿ ಕುಡ ಕುಡ ವೋಕೆ ನಗಾಲು ಗೇಗ ಮಿಸಾಲಕ ಮೀ ರಶುಗ ಉಳೆಕಮ ವಂಜ್ಯಾಮ ಗೋತಿ ತೆರೆಕ ಕುಡಕು ಹಿಂಗಾಲೆ ಮಸಲೆನ್ನು ಮಾಲೆಗೆ ವೆಜ್ಜಂ ತಂಕೊಳ ಮುಂದಗುವುದನ್ನು ಅಳ್ಗೊಟ್ಮೆನ್ನು ಕೇತೋ

0: ਮੇਰੇ ਰੀਤ ਪ੍ਰੋਗਰਾਮ ਗਲ ਮੈਨੰ ਹਮਾ ਇਵੇ ਮੁਮਿਦਨੀ ਵਰ ਰੀਤ ਲਵਤਕੇ ਮਾਜ਼ੀਗੇ ਇੱਕੀ ਹਾਂਦਾਂ ਤੰ ਆਵੇਗੇ ਮਿਦਨੀ ਅਣਮਿੰਗੇ ਹੁੰਦੇ ਮੇਰੇ ਹਮਾ ਤੰਕੋਲੇ ਕੋਰੀਗ ਮੀ ਇਕਲ ਰਨ ਜ਼ਮਾਨੁਗਾ ਉਲਵਾ ਹੈ ਅਲਗਣੇ ਹੀਵਨੀ ਮੇ ਸਭ ਮਰੇ ਗਾ ਵਾਹ ਕਦ ਕਲਾ ਨੰਗ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਬਾਬਾ ਮਰੇ ਕੀ ਨੇ
1: ਅਲਹਮਦੁਲਿਲਾ ਸਬਾ
0: আদিত দোহম ফেসগে মৌসুম আলিবানি কামসুমা বেহে কমি
1: দারাই
0: মৌসুমা বেহে কমি দারাই লফা কুফানি গোতা
1: বালামা
0: উম্মিদ কুরমানি হাম রঙা দো খোবা মারিয়ান কি নে কনফারেন্স টিম কে হালো
1: কনফারেন্স টিম কে হাল হাম বারাবার ম্যাং আল্লাহ গে রহমা ফুল ইরাদ করে উইয়া আমা একোর কামা কি গামি উলানি
0: ರಂಗಳು ಹೆಂ ವಿಮಾ ಲವ ಮಿರೇಗೆ ಲವ ಸಮ ಕಾನ್ಫರೆನ್ಸ್ ಟೀಮ್ ಅದ್ದ
1: ಆ ನಮೋನ ಕಾನ್ಫರೆನ್ಸ್ ಟೀಮ್ ಗೆ ಹೊರಿಸ ಎಮ್ಮೆನ್ನ ದೆಂತೆ ಅಡುಗೆ ಟೀಮ್ ಸಾಮಿಯಾಯ ನನ್ನೋಟ ಕುರಿ ಕುಜ್ಜಾಯ ಕಂಟ್ರೋಲ್ ಜಾ ಹುರಿ ಕುಜ್ಜಾಯ ದೆಂ ಹಮ ಕಾನ್ಫರೆನ್ಸ್ ಟೀಮ್ ಸಾಯಿದ ಕುರ ಹಮ ಹುರಿಸ ಎಮ್ಮೆನ್ನ ಹೇಳಿ ಬಾಬು ಮುನೀರಾಯ ಬಿಲದ್ದು ಇಬ್ರಾಹಿಮ ಅಲಿ ಅಹ್ಮದ್
0: ಬದಲಿ ಮರಿಯಂ ಬಾಜರ್ ಇದೆ